0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 21 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ

0: history and different spheres of the cultural scene here, sports, and of course international students who are studying all in these new technologies, to see how we can bring India and Australia together and we create a better India and a better Australia and create a better world by working together. That's very important.
1: काबिले गौर है कि VFS पाव के वीज़ा फैसिलिटेशन सर्विसेज एक निजी कंपनी है जो कई सरकारां दे वलों प्रशासनिक सेवावां संभाल दी है। इन्हां सेवावां दे विच वीज़ा अर्जी, पासपोर्ट नवीनीकरण, OCI दस्तावेजा संबंधी सेवावां अते बायोमैट्रिक अपॉइंटमेंट वर्गियां सेवावां शामिल हन। ऑस्ट्रेलिया दे विच भारतीय कौंसलर सेवावां दे लई अक्सर बिनेकारां नूं OCI जां पासपोर्ट अर्जी जमा करन दे लई VFS ग्लोबल दे नाल अपॉइंटमेंट बुक करनी पैंदी है, जदकि अंतिम मंजूरी कौंसलेट जनरल ऑफ इंडिया जां हाई कमिशन ऑफ इंडिया द्वारा दित्ती जांदी है। सो कुल मिला के मेलबर्न दे विच खुलण वाला नवा विशाल VFS ग्लोबल सेंटर विक्टोरिया विच रहिंदे भारतीय मूल दे करीब 2.5 लाख तों वध लोकां दे लई वड्डी सहूलत दा सबब बणेगा। SBS हिंदी तो नताशा कॉल दे सहयोग नाल तैयार कीती गई इस रिपोर्ट नूं तुसी पंजाबी विच सुन रहे सी, पत्रस मसीह दी जुबानी। अजियां होरना जानकारियां अते खबरां दे वास्ते जुड़े रहो SBS पंजाबी दे नाल। धन्नवाद।
2: स्वागत करते हैं कि जानकारी भी चंगी लगी होगी, जो भारतीय इतने वसदे ने मेलबर्न के उन्होंने कुछ ना कुछ फायदा जरूर होगा। उधर भारत की गल करिए तो सुन ही लिया होना कि इंटरनेट के उत्ते सोशल मीडिया से कॉकरोच जनता पार्टी नाँ का अकाउंट काफ़ी ज़्यादा चर्चा के और 10 मिलियन तो ज़्यादा फॉलोअर हो गए हैं। और नाल दी नाल ये तो चलो तुम सुनी लिया, ये भी दस दिए कि ये ओपोजिशन के वास्ते नैशनल पैरासाइटिक फ्रंट भी एक होर किसने पेज बना लिया, तो वह भी पार्टी खुल चुकी है, लेकिन ओबियसली कोई पोलीटिकल पार्टी रजिस्टर नहीं हुई है, सिर्फ एक तंज या फिर व्यंग कसया जा रहा है अज की पॉलिटिक्स के उत्ते जो भारत के चल रही है। तुहाडा की है कहना इस बारे, वह भी तुसी दस सकते हो। फिलहाल आओ रुकते हैं एक वक्फे दे लई, आउंदे हां वापस होर जानकारियां दे नाल। जुड़े रहो, सुनते रहो SBS पंजाबी। मैं हाँ पुनीत ढींगरा तुहाडे नाल।
3: Starting a new life in Australia isn't easy.
4: A lot of companies have rejected me.
5: Sometimes I feel like, oh, I'm gonna quit, I've give up.
3: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
7: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
8: Your program will resume shortly.
2: इन एड ब्रेक तो बाद वेलकम बैक SBS पंजाबी रेडियो प्रोग्राम से, मैं हाँ पुनीत ढींगरा। सो हुण वारी आ चुकी है पंजाबी डायस्पोरा नाल संबंधित खबरां जानने दी, जो पेश कर रहे हैं परमिंदर सिंह पापा ठोई ठोई।
9: SBS पंजाबी दे स्रोतियां नूं न्यूजीलैंड तों परमिंदर सिंह पापा टोइटे वल्लों सति श्री अकाल पहुंचे। पंजाबी डायस्पोरा दे नाल संबंधित कौमांतरी खबरसार दे इस बुलेटिन विच आप सारयां नूं निघी जी आयां नूं। पहलां पेश ने अज दीआं मुख खबरां। न्यूजीलैंड विच ड्राइवरां लई वड्डा बदलाव जल्दी आ रहा है। भारत अते न्यूजीलैंड विचाले हुणे हुणे होए फ्री ट्रेड एग्रीमेंट यानी मुक्त व्यापार समझौते दीआं कुछ अंदरलियां बातां। ਬਰਤਾਨੀਆ ਦੀ ਪਹਿਲੀ ਔਰਤ ਸਿੱਖ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੂੰ ਮੰਤਰੀ ਪਦਵੀ ਮਿਲੀ। ਆਕਲੈਂਡ ਵਿੱਚ ਬਹੁਤ ਚਰਚਿਤ ਲੀਕੀ ਹੋਮ ਮਾਮਲੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੂੰ 8,25,000 ਭਰਨ ਦੇ ਹੁਕਮ। ਨਿਊਜ਼ੀਲੈਂਡ ਵਿੱਚ ਵਸਦੇ ਤਿੰਨ ਪੰਜਾਬੀਆਂ ਨੂੰ ਧੋਖਾਧੜੀ ਦੇ ਕੇਸ ਵਿੱਚ ਅਦਾਲਤ ਨੇ ਸੁਣਾਈ ਸਜ਼ਾ। ਲਹਿੰਦੇ ਪੰਜਾਬ ਵਿੱਚ ਲਾਹੌਰ ਪ੍ਰਸ਼ਾਸਨ ਨੇ ਇਤਿਹਾਸਕ ਗਲੀਆਂ ਅਤੇ ਖੇਤਰਾਂ ਦੇ ਅਸਲ ਨਾਮ ਕੀਤੇ ਬਹਾਲ। ਨਿਊਜ਼ੀਲੈਂਡ ਵਿੱਚ ਨੈੱਟ ਮਾਈਗ੍ਰੇਸ਼ਨ ਦੇ ਅੰਕੜੇ ਸਿਆਸੀ ਚਰਚਾ ਦੇ ਕੇਂਦਰ ਬਣੇ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿੱਚ ਨਵਾਂ ਕਾਨੂੰਨ ਪਾਸ ਹੋ ਜਾਣ ਤੋਂ ਬਾਅਦ ਹੁਣ ਡਿਜੀਟਲ ਡਰਾਈਵਰ ਲਾਇਸੈਂਸ ਨੂੰ ਅਧਿਕਾਰਤ ਤੌਰ 'ਤੇ ਕਾਨੂੰਨੀ ਮਾਨਤਾ ਮਿਲ ਗਈ ਹੈ। ਇਸ ਨਾਲ ਭਵਿੱਖ ਵਿੱਚ ਲੋਕ ਆਪਣੇ ਮੋਬਾਈਲ ਫੋਨ ਵਿੱਚ ਹੀ ਡਰਾਈਵਿੰਗ ਲਾਇਸੈਂਸ ਰੱਖਣਗੇ। ਨਵੇਂ ਟਰਾਂਸਪੋਰਟ ਕਾਨੂੰਨਾਂ ਦੇ ਤਹਿਤ ਡਿਜੀਟਲ ਲਾਇਸੈਂਸ ਨੂੰ ਪਰੰਪਰਾਗਤ ਪਲਾਸਟਿਕ ਕਾਰਡ ਦੇ ਬਰਾਬਰ ਪਛਾਣ ਪੱਤਰ ਮੰਨਿਆ ਜਾਵੇਗਾ। ਜ਼ਿਕਰਯੋਗ ਹੈ, ਇਸ ਕਾਨੂੰਨ ਲਾਗੂ ਹੋ ਜਾਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਮਨਜ਼ੂਰਸ਼ੁਦਾ ਮੋਬਾਈਲ ਪਲੇਟਫਾਰਮ ਦੇ ਰਾਹੀਂ ਡਰਾਈਵਰ ਆਪਣਾ ਡਿਜੀਟਲ ਲਾਇਸੈਂਸ ਸਰਕਾਰੀ ਅਧਿਕਾਰੀਆਂ ਨੂੰ ਦਿਖਾ ਸਕਣਗੇ। ਅਤੇ ਹੁਣੇ ਹੁਣੇ ਖੁਲਾਸਾ ਹੋਇਆ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਤਾਜ਼ਾ ਤਰੀਨ ਫਰੀ ਟ੍ਰੇਡ ਐਗਰੀਮੈਂਟ ਯਾਨੀ ਮੁਕਤ ਵਪਾਰ ਸਮਝੌਤੇ ਦੇ ਦੌਰਾਨ ਡੇਅਰੀ ਪ੍ਰੋਡਕਟਸ ਦੇ ਮਾਮਲੇ ਵਿੱਚ ਹਾਲਾਤ ਇੰਨੇ ਤਣਾਅਪੂਰਨ ਹੋ ਗਏ ਸਨ ਕਿ ਭਾਰਤੀ ਵਾਰਤਾਕਾਰਾਂ ਨੇ ਨਿਊਜ਼ੀਲੈਂਡ ਦੇ ਨਾਲ ਗੱਲਬਾਤ ਛੱਡ ਕੇ ਜਾਣ ਦੀ ਧਮਕੀ ਦੇ ਦਿੱਤੀ ਸੀ। ਇਸ ਦੇ ਨਾਲ ਮੁੱਖ ਵਪਾਰ ਅਧਿਕਾਰੀ ਵੈਨਗੈਲਿਸ ਵਿਟੈਲਿਸ ਨੇ ਸੰਸਦ ਦੀ ਟ੍ਰੇਡ ਸਿਲੈਕਟ ਕਮੇਟੀ ਨੂੰ ਦੱਸਿਆ ਕਿ ਭਾਰਤ ਦੇ ਨਾਲ ਉਹਨਾਂ ਦਾ ਮੁਕਤ ਵਪਾਰ ਸਮਝੌਤਾ ਨਿਊਜ਼ੀਲੈਂਡ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਅਤਿ ਜ਼ਰੂਰੀ ਸੀ। ਯਾਦ ਰਹੇ, ਰਾਜਨੀਤਿਕ ਮਾਹਰ ਇਸ ਮਾਮਲੇ ਨੂੰ 7 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਨਾਲ ਜੋੜ ਕੇ ਦੇਖਦੇ ਨੇ। ਹਾਲਾਂਕਿ ਖੁਲਾਸਾ ਇਹ ਵੀ ਹੋਇਆ ਹੈ ਕਿ ਭਾਰਤ ਸਰਕਾਰ ਵੱਲੋਂ ਮੱਖਣ, ਪਨੀਰ ਅਤੇ ਮਿਲਕ ਪਾਊਡਰ ਵਰਗੇ ਡੇਅਰੀ ਉਤਪਾਦਾਂ 'ਤੇ ਗੱਲਬਾਤ ਕਰਨ ਤੋਂ ਇੱਕ ਸਮੇਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਕੁਝ ਮਾਮਲਿਆਂ 'ਚ ਸਾਂਝੀ ਸਹਿਮਤੀ ਬਣ ਗਈ, ਜਿਸ ਨਾਲ ਦੋਵੇਂ ਦੇਸ਼ ਇਸ ਵਕਤ ਖੁਸ਼ ਨਜ਼ਰ ਆ ਰਹੇ ਨੇ। ਯਾਦ ਰਹੇ, ਇਸ ਮੁਕਤ ਵਪਾਰ ਸਮਝੌਤੇ ਦੇ ਮੱਦੇਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੁਲਾਈ ਦੇ ਦੂਜੇ ਹਫ਼ਤੇ ਨਿਊਜ਼ੀਲੈਂਡ ਆਉਣ ਦੀ ਤਿਆਰੀ ਕਰ ਰਹੇ ਨੇ। ਅਤੇ ਉੱਧਰ ਬਰਤਾਨੀਆ ਵਾਸਤੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਉੱਥੇ ਸਭ ਤੋਂ ਪਹਿਲੀ ਔਰਤ ਸਿੱਖ ਮੈਂਬਰ ਪਾਰਲੀਮੈਂਟ ਬੀਬਾ ਪ੍ਰੀਤ ਕੌਰ ਗਿੱਲ ਨੂੰ ਮੰਤਰੀ ਦੀ ਪਦਵੀ ਦੇ ਕੇ ਨਿਵਾਜਿਆ ਗਿਆ। ਦਰਅਸਲ, ਉੱਥੋਂ ਦੀ ਕੇਂਦਰੀ ਵਜ਼ਾਰਤ ਵਿੱਚ ਰਾਜ ਸਿਹਤ ਅਤੇ ਸਮਾਜ ਭਲਾਈ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ ਪ੍ਰੀਤ ਕੌਰ ਗਿੱਲ ਅਜਿਹਾ ਮਾਣ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬਣ ਬਣ ਗਈ ਹੈ। ਇਹ ਉਹ ਦਿਨ ਨੇ ਜਦੋਂ ਇੰਗਲੈਂਡ ਦੇ ਸ਼ਹਿਰ ਲੀਸਟਰ ਨੂੰ ਨਵਾਂ ਲਾਰਡ ਮੇਅਰ ਮਿਲ ਗਿਆ ਅਤੇ ਪੰਜਾਬ ਦੇ ਫਲੌਰ ਨੇੜਲੇ ਪਿੰਡ ਤੈਂਗ ਨਾਲ ਸੰਬੰਧਿਤ ਸਰਦਾਰ ਕੁਲਵਿੰਦਰ ਸਿੰਘ ਚੌਹਲ ਅਜਿਹੇ ਲਾਰਡ ਮੇਅਰ ਚੁਣੇ ਗਏ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਲੀਸਟਰ ਵਿੱਚ ਪੂਰੀ ਕੀਤੀ ਅਤੇ 25 ਸਾਲ ਤੱਕ ਉੱਥੇ ਇੱਕ ਸੰਘਰਸ਼ੀਲ ਮਾਈਗ੍ਰੈਂਟ ਵਜੋਂ ਕੰਮ ਕੀਤਾ। ਉਹ ਪਹਿਲੇ ਅੰਮ੍ਰਿਤਧਾਰੀ ਸਿੱਖ ਨੇ ਜੋ ਇਸ ਅਹੁਦੇ ਉੱਤੇ ਬਿਰਾਜਮਾਨ ਹੋਏ। ਅਤੇ ਖ਼ਬਰ ਇੱਕ ਵਾਰ ਫਿਰ ਨਿਊਜ਼ੀਲੈਂਡ ਦੇ ਸਭ ਤੋਂ ਰੁੱਝੇ ਹੋਏ ਸ਼ਹਿਰ ਔਕਲੈਂਡ ਤੋਂ, ਜਿੱਥੇ ਕਿ ਪੰਜਾਬੀ ਮੂਲ ਦੇ ਦਵਿੰਦਰ ਰਾਹਲ ਹੋਣਾ ਨੂੰ ਮਾਣਯੋਗ ਹਾਈਕੋਰਟ ਵੱਲੋਂ ਪੀੜਿਤ ਧਿਰ ਨੂੰ 8,25,000 ਤੋਂ ਵੱਧ ਦੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਗਏ। ਦਰਅਸਲ, ਇਹ ਮਾਮਲਾ ਇੱਕ ਲੀਕੀ ਹੋਮ ਦੀ ਜਾਇਦਾਦ ਦੀ ਵਿਕਰੀ ਨਾਲ ਜੁੜਿਆ ਹੋਇਆ। ਦਵਿੰਦਰ ਰਾਹਲ, ਜਿਨ੍ਹਾਂ ਨੂੰ ਪਹਿਲਾਂ ਕੁਈਨਸ ਸਰਵਿਸ ਮੈਡਲ ਮਿਲ ਚੁੱਕਿਆ, ਉਹਨਾਂ 'ਤੇ ਦੋਸ਼ ਲਾਇਆ ਗਿਆ ਸੀ ਕਿ ਘਰ ਵੇਚਣ ਦੌਰਾਨ ਉਹਨਾਂ ਨੇ ਖਰੀਦਦਾਰਾਂ ਨੂੰ ਜਾਇਦਾਦ ਦੀ ਅਸਲ ਹਾਲਤ ਬਾਰੇ ਗਲਤ ਜਾਣਕਾਰੀ ਦਿੱਤੀ। ਅਦਾਲਤੀ ਫੈਸਲੇ ਮੁਤਾਬਕ ਘਰ ਖਰੀਦਣ ਵਾਲੇ ਇਸ ਜੋੜੇ ਨੇ ਜਦੋਂ ਵਿਸ਼ਵਾਸਘਾਤ ਦੇ ਨਾਲ ਸੰਬੰਧਿਤ ਇਸ ਮਾਮਲੇ ਨੂੰ ਮਾਣਯੋਗ ਹਾਈਕੋਰਟ ਦੇ ਸਾਹਮਣੇ ਰੱਖਿਆ ਅਤੇ ਚਿਰਾਂ ਤੋਂ ਚਰਚਿਤ ਰਹੇ ਇਸ ਕੇਸ ਵਿੱਚ ਆਖਿਰਕਾਰ ਦਵਿੰਦਰ ਰਾਹਲ ਨੂੰ $8,25,000 ਇਸ ਜੋੜੇ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ। ਇਸੇ ਤਰ੍ਹਾਂ ਦੇ ਹੀ ਇੱਕ ਧੋਖਾਧੜੀ ਦੇ ਮਾਮਲੇ ਵਿੱਚ 3 ਪੰਜਾਬੀ ਨੌਜਵਾਨਾਂ ਨੂੰ ਬੀਤੇ ਦਿਨ ਹੀ ਮਾਣਯੋਗ ਅਦਾਲਤ ਵਜੋਂ ਸਜ਼ਾ ਸੁਣਾਈ ਗਈ ਹੈ। ਪ੍ਰਗਟ ਭੰਗੂ, ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ, ਜਿਹੜੇ ਕਿ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਨੇ, ਜਿਹੜੇ ਕਿ ਧੋਖਾਧੜੀ ਨਾਲ ਆਪਣੇ 30 ਪੀੜਤਾਂ ਤੋਂ $8,33,000 ਦੀ ਠੱਗੀ ਮਾਰ ਗਏ। ਆਖਿਰਕਾਰ ਪੁਲਿਸ ਦੁਆਰਾ ਉਹਨਾਂ ਨੂੰ ਜਸੂਸੀ ਕਰਕੇ ਸੂਚੀਬੱਧ ਕੀਤਾ ਗਿਆ ਅਤੇ 19 ਜੁਲਾਈ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਲੰਮਾ ਸਮਾਂ ਚੱਲੇ ਇਸ ਮੁਕੱਦਮੇ ਤੋਂ ਬਾਅਦ ਹੁਣ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਅਤੇ ਇਹਨਾਂ ਵਿੱਚੋਂ ਸ਼ਾਇਦ 3 ਨੂੰ ਹੀ ਸਜ਼ਾ ਕੱਟਣ ਉਪਰੰਤ ਵਾਪਸ ਪੰਜਾਬ ਭਾਰਤ ਡਿਪੋਰਟ ਕਰ ਦਿੱਤਾ ਜਾਣਾ ਹੈ। ਇਹ 3 ਦੋਸ਼ੀ ਪੀੜਤਾਂ ਨੂੰ ਉਹਨਾਂ ਦੇ ਕੰਪਿਊਟਰ 'ਤੇ ਰਿਮੋਟ ਐਕਸੈਸ ਸੌਫਟਵੇਅਰ ਸਥਾਪਿਤ ਕਰਨ ਲਈ ਧੋਖੇ ਭਰੀ ਕਾਲ ਕਰਦੇ ਸਨ ਅਤੇ ਉਹਨਾਂ ਦੀ ਨਿੱਜੀ ਜਾਣਕਾਰੀ, ਈਮੇਲ ਅਤੇ ਬੈਂਕ ਖਾਤੇ ਪ੍ਰਾਪਤ ਕਰਕੇ ਲੱਖਾਂ ਦੀ ਲੁੱਟ ਕਰ ਲੈਂਦੇ ਸਨ। ਅਤੇ ਉੱਧਰ ਖ਼ਬਰ ਲੈਂਦੇ ਪੰਜਾਬ ਤੋਂ, ਜਿੱਥੇ ਕਿ ਬਾਬਰੀ ਚੌਂਕ ਨੂੰ ਲਾਹੌਰ ਦੇ ਵਿੱਚ ਮੁੜ ਕੇ ਜੈਨ ਮੰਦਿਰ ਚੌਂਕ ਅਤੇ ਮੁਹੱਲਾ ਇਸਲਾਮਪੁਰ ਨੂੰ ਕ੍ਰਿਸ਼ਨਾ ਨਗਰ ਅਸਲ ਨਾਮਾਂ ਦੇ ਤੌਰ ਦੇ ਉੱਤੇ ਬਹਾਲ ਕਰ ਦਿੱਤਾ ਗਿਆ।
10: याद रहे इन्ना ही नहीं लाला अमरनाथ अते गामे भलवान दे नाल जुड़े खेड मैदान अते अखाड़े भी उन्हां दे पुराने नामां उत्ते बरकरार कीते गए ने। हालांकि तस्वीर का एक रुख यह भी है कि पाकिस्तान दे विच उगे फिल्म अदाकार राज कपूर अते स्वर्गवासी दिलीप कुमार होना दे जद्दी घर हुण डिगण किनारे ने अते पाकिस्तान की सरकार इन्हां दी सार नहीं लै रही। लेंदे पंजाब दे विच सत्ताधारी पार्टी दे सैनेटर बाबा फालबस क्रिस्टोफर अते हिंदू विधायक बसारो ने सरकार उत्ते तिखे निशाने साधदिआं घट गिणती वाले इलाकों के विकास के लिए बेहद सीमित बजट की आलोचना की है। हालांकि घट गिणतियां दे मंत्री लेंदे पंजाब तो सरदार रमेश सिंह अरोड़ा आखते ने कि पाकिस्तान सरकार अपनियां घट गिणतियां दे हितों का ख्याल रख रही है। इधर न्यूजीलैंड विच नैट माइग्रेशन के अंकड़े यानी कि 135,000 तो घट के हुण नैट माइग्रेशन 24,000 रह गई है। न्यूजीलैंड की सरकार मानती है कि यह वड्डी कमी उसकी सख्त इमीग्रेशन के नतीजे की बदौलत है। यह उह दिन ने जो वड्डी गिणती विच पंजाबी प्रवासी न्यूजीलैंड छड के गुआंढी मुल्क आस्ट्रेलिया के वसनीक बन रहे हैं। स्वर्गवासी सुरजीत पात्र इन्हां दिनां विच दुनियावी तौर पर अलविदा कह गए सन। ये जो रंगां च चित्रे ने खुर जाणगे, ये जो मरमर च उकरे ने मिट जाणगे, बलदे हत्थां ने जिहड़े हवा विच लिखे हरफ उही हमेशा लिखे रहणगे। एस बी एस पंजाबी दे स्रोतियां तों परमिंदर सिंह पापा टोयटो इत्थे ही चाहेगा इजाजत। मेहरबानी।
2: सो इस सन दुनिया भर के वसदे पंजाबियों नाल जुड़िया हुई कुछ खास खबरां पंजाबी डायस्पोरा के रूप में सारिया खबरां जानकारियां तुसी एस बी एस पंजाबी दी वैबसाइट पर जाके दोबारा सुन सकते हो, शेयर भी कर सकते हो। इधर गगन जी कह रहे हैं पुनीत भाजी कॉकरोच जनता पार्टी 12 मिलियन क्रॉस कर चुकी है, कहते आप भी फॉलो करती है। ठीक है जी, ठीक है। और बहुत सारिया बड़ी बड़ी पोलीटल पार्टीज़ जो इंडिया के ने उन्होंने अकाउंट्स तो ज़्यादा फॉलोअर इस इंस्टा अकाउंट के हूँ तक बन चुके हैं। फिलहाल आओ साढ़े पहले गाने वाल चलते हैं, ये इंजॉय करो और मैं थोड़े नाल पुनीत ढींगड़ा ढींगड़ा जुड़े रहो तो सुनते रहो। SBS पंजाबी आने जी जल्द वापस।

0: starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've give up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: We are currently in an ad break. Your program will resume shortly. You're listening to SBS Audio. We are currently in an ad break. Your program will resume shortly.
4: SBS Audio app ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫਤ ਡਾਊਨਲੋਡ ਕਰੋ।
5: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
4: ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ।
3: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
4: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've give up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: ਵੈਲਕਮ ਬੈਕ ਜੀ। ਸਵਾਗਤ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢਿੰਗਰਾ। ਸੋ ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਸ ਨੇ ਇੱਕ ਨਵੀਂ ਤੇ ਸਾਹਸੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੇ ਵਿੱਚ ਲੋਕਾਂ ਨੂੰ ਆਪਣੇ ਸਮੋਕ ਅਲਾਰਮਸ ਦੀ ਜਾਂਚ ਕਰਨ ਲਈ ਸਖ਼ਤ ਸੁਨੇਹਾ ਦਿੱਤਾ ਗਿਆ ਹੈ। ਕੀ ਹੈ ਪੂਰੀ ਜਾਣਕਾਰੀ ਇਸ ਦੇ ਵਾਸਤੇ, ਆਓ ਚੱਲਦੇ ਹਾਂ ਇਸ ਖਾਸ ਇੰਟਰਵਿਊ ਦੇ ਵੱਲ।
3: ਤੁਸੀਂ ਹੋ SBS ਪੰਜਾਬੀ ਦੇ ਨਾਲ।
4: ਤੁਸੀਂ ਸੁਣ ਰਹੇ ਹੋ ਜੀ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਦੋਸਤੋ, ਆਸਟ੍ਰੇਲੀਆ ਵਿੱਚ ਸਰਦੀ ਦਾ ਮੌਸਮ ਆਉਣ ਦੇ ਨਾਲ ਹੀ ਘਰਾਂ ਵਿੱਚ ਅੱਗ ਲੱਗਣ ਦੇ ਮਾਮਲੇ ਵੀ ਕਾਫੀ ਵੱਧ ਜਾਂਦੇ ਹੈ। ਫਾਇਰ ਐਂਡ ਰੈਸਕਿਊ NSW ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਚੈੱਕ ਯੂਅਰ ਬਲੀਪਿੰਗ ਸਮੋਕ ਅਲਾਰਮ ਨਾਮ ਦੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਕਈ ਘਰਾਂ ਵਿੱਚ ਸਮੋਕ ਅਲਾਰਮਸ ਜਾਂ ਤਾਂ ਲੱਗੇ ਹੀ ਨਹੀਂ ਹੁੰਦੇ ਅਤੇ ਜਾਂ ਫਿਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹੁੰਦੇ। ਇਸੇ ਸੰਬੰਧੀ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹਨ ਫਾਇਰ ਐਂਡ ਰੈਸਕਿਊ NSW ਦੇ ਮਾਹਰ ਗੁਰਮਿੰਦਰ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਜਾਣਾਂਗੇ ਕਿ ਸਰਦੀਆਂ ਦੌਰਾਨ ਘਰਾਂ ਨੂੰ ਅੱਗ ਤੋਂ ਸੁਰੱਖਿਅਤ ਕਿਵੇਂ ਰੱਖਿਆ ਜਾ ਸਕਦਾ ਹੈ ਅਤੇ ਸਮੋਕ ਅਲਾਰਮਸ ਕਿੰਨੇ ਕੁ ਜ਼ਰੂਰੀ ਹੁੰਦੇ ਹੈ। ਗੁਰਮਿੰਦਰ ਸਿੰਘ ਜੀ, SBS ਪੰਜਾਬੀ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਧੰਨਵਾਦ ਐਪੀ ਸਿੰਘ ਜੀ, ਸਤਿ ਸ਼੍ਰੀ ਅਕਾਲ ਆਪ ਜੀ ਨੂੰ ਅਤੇ ਸਾਰੇ ਸਰੋਤਿਆਂ ਨੂੰ। ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਸ ਨਾਲ ਸੰਪਰਕ ਕਰਕੇ SBS ਰੇਡੀਓ ਦੇ ਮਾਧਿਅਮ ਰਾਹੀਂ ਹੋਮ ਫਾਇਰ ਸੇਫਟੀ ਦੀ ਜਾਣਕਾਰੀ ਪਹੁੰਚਾਉਣ ਲਈ ਅਤੇ ਆਪ ਜੀ ਦੇ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ ਜੀ।
4: ਜੀ, ਤੁਸੀਂ ਸਮਾਂ ਕੱਢਿਆ ਅਤੇ ਉਹਦੇ ਲਈ ਵੀ ਤੁਹਾਡਾ ਵੀ ਧੰਨਵਾਦ ਜੀ। ਗੱਲ ਕਰਦੇ ਹਾਂ ਸ਼ੁਰੂ ਕਿ ਸਰਦੀਆਂ ਦੇ ਮੌਸਮ ਵਿੱਚ ਘਰਾਂ ਵਿੱਚ ਅੱਗ ਲੱਗਣ ਦੇ ਮਾਮਲੇ ਇੰਨੇ ਕਿਉਂ ਵੱਧ ਜਾਂਦੇ ਆ? ਲੋਕਾਂ ਨੂੰ ਸਭ ਤੋਂ ਵੱਧ ਜਿਹੜੀ ਹੁੰਦੀ ਹੈ ਕਿਹੜੀ ਗਲਤੀ ਹੈ, ਉਸ ਤੋਂ ਬਚਣਾ ਚਾਹੀਦਾ ਜੀ?
7: ਜੀ ਬਿਲਕੁਲ, ਸਰਦੀਆਂ ਵਿੱਚ ਘਰਾਂ ਨੂੰ ਗਰਮ ਕਰਨ ਲਈ ਹੀਟ ਜਾਂ ਫਿਰ ਬਿਜਲੀ ਵਾਲੇ ਕੰਬਲ, ਰਜਾਈਆਂ ਜਿਹਨੂੰ ਆਪਾਂ ਇਲੈਕਟ੍ਰਿਕ ਬਲੈਂਕਟਸ ਕਹਿੰਦੇ ਹਾਂ ਦਾ ਇਸਤੇਮਾਲ, ਜਾਂ ਫਿਰ ਬਿਜਲੀ ਦੇ ਪਲੱਗਾਂ ਦੀ ਜ਼ਿਆਦਾ ਗਰਮ ਹੋ ਕੇ ਸਪਾਰਕ ਕਰ ਜਾਣਾ ਹੀ ਕਈ ਲੋਕਾਂ ਦਾ ਜ਼ਿਆਦਾ ਕਾਰਨ ਬਣਦਾ। ਆਪਣੀ ਨਿਗਰਾਨੀ ਵਿੱਚ ਰਸੋਈ ਦਾ ਕੰਮ ਨਾ ਕਰਨਾ ਵੀ ਅੱਗ ਦਾ ਇੱਕ ਵੱਡਾ ਕਾਰਨ ਹੁੰਦਾ ਹੈ। ਲੋਕਾਂ ਨੂੰ ਚਾਹੀਦਾ ਇਹ ਹੈ ਕਿ ਉਹ ਨਿਸ਼ਚਿਤ ਕਰਨ ਕਿ ਘਰ ਵਿੱਚ ਸਮੋਕ ਅਲਾਰਮ ਲੱਗਿਆ ਹੋਇਆ ਹੈ, ਉਹ ਉਚਿਤ ਸਥਾਨ ਤੇ ਲੱਗਿਆ ਹੈ ਤੇ ਚਾਲੂ ਹਾਲਾਤ ਦੇ ਵਿੱਚ ਹੈ। ਜੇਕਰ ਉਹ ਖੁਦ ਸੰਤੁਸ਼ਟ ਨਹੀਂ ਹਨ ਤੇ ਬੇਝਿਜਕ ਤੇ ਬਿਨਾਂ ਕਿਸੇ ਲਾਗਤ ਦੇ ਫ੍ਰੀ ਹੋਮ ਫਾਇਰ ਸੇਫਟੀ ਵਿਜ਼ਿਟ ਬੁੱਕ ਕਰਵਾ ਸਕਦੇ ਹਨ। ਇਹ ਸਰਵਿਸ ਨਿਸ਼ਚਿਤ ਕਰਦੀ ਹੈ ਕਿ ਤੁਹਾਡਾ ਘਰ ਸੁਰੱਖਿਆ ਪੱਖੋਂ ਠੀਕ ਹੈ ਤੇ ਸੰਬੰਧਿਤ ਸੁਰੱਖਿਆ ਮਿਆਰਾਂ ਦੀ ਪਾਲਣਾ ਵੀ ਕਰਦਾ ਹੈ। ਇਸ ਤੋਂ ਇਲਾਵਾ ਇਹ ਖਿਆਲ ਜ਼ਰੂਰ ਰੱਖੋ ਕਿ ਹੀਟਰ ਤੁਹਾਡੇ ਤੋਂ ਅਤੇ ਘਰੇਲੂ ਸਮਾਨ ਤੋਂ ਘੱਟੋ ਘੱਟ 1 ਮੀਟਰ ਦੀ ਦੂਰੀ ਤੇ ਹੋਵੇ। ਰਸੋਈ ਦਾ ਕੰਮ ਸੰਪੂਰਨ ਦੇਖ ਰੇਖ ਵਿੱਚ ਕਰੋ। ਸਮੇਂ ਸਿਰ ਰਸੋਈ ਦੇ ਵਿਚਲੀ ਚਿਮਨੀ ਦੀ ਸਫਾਈ ਕਰਦੇ ਰਹੋ। ਇਲੈਕਟ੍ਰਿਕ ਬਲੈਂਕਟ ਨੂੰ ਕਦੇ ਵੀ ਚੱਲਦਾ ਨਾ ਛੱਡੋ। ਬਿਜਲੀ ਦੇ ਪਲੱਗਾਂ ਨੂੰ ਜ਼ਿਆਦਾ ਲੋਡ ਨਾ ਹੋਣ ਦਿਓ। ਆਪਣੇ ਡਰਾਇਰ ਜਾਣੀ ਕੱਪੜੇ ਸੁਕਾਉਣ ਵਾਲੀ ਮਸ਼ੀਨ ਵਿੱਚ ਲਿੰਟ ਵਗੈਰਾ ਨਾ ਜਮ੍ਹਾਂ ਹੋਣ ਦਿਓ। ਬਸ ਥੋੜ੍ਹੀ ਜਿਹੀ ਸਾਵਧਾਨੀ ਨਾਲ ਤੁਸੀਂ ਆਪ ਨੂੰ ਅਤੇ ਆਪਣੇ ਘਰ ਨੂੰ ਅੱਗ ਤੋਂ ਬਚਾ ਸਕਦੇ ਹੋ।
4: ਜੀ ਕਾਫੀ ਵਧੀਆ ਤੁਸੀਂ ਨੁਕਤੇ ਦੱਸੇ ਹੈਗੇ ਆ, ਕਿਉਂਕਿ ਅਕਸਰ ਅਸੀਂ ਗੌਰ ਨਹੀਂ ਕਰਦੇ ਵਾਸ਼ਿੰਗ ਮਸ਼ੀਨ ਦੇ ਵਿੱਚ ਲਿੰਟ ਜੰਮ ਜਾਂਦੀ ਹੈ, ਕਦੇ ਵੀ ਅਸੀਂ ਮੈਨੂੰ ਲੱਗਦਾ ਬਹੁਤ ਹੀ ਘੱਟ ਸਾਫ਼ ਸੂਫ ਕਰੀ ਦੀ ਹੈ, ਅਤੇ ਚਿਮਨੀ ਤਾਂ ਬਹੁਤ ਹੀ ਗੰਦੀ ਹੋ ਜਾਂਦੀ ਹੈ ਅਤੇ ਉੱਥੇ ਜਿਹੜਾ ਆਇਲ ਵਗੈਰਾ ਹੈਗਾ ਉਹ ਜੰਮ ਜਾਂਦਾ ਅਤੇ ਉਹਦੇ ਨਾਲ ਵੀ ਹੋ ਸਕਦੀ ਕਿ ਰਿਸਕ ਜ਼ਿਆਦਾ ਵੱਧ ਜਾਂਦਾ ਹੋਏਗਾ। ਅਤੇ ਜਿਹੜੀ ਹੁਣ ਫਾਇਰ ਐਂਡ ਰੈਸਕਿਊ ਦੀ ਜਿਹੜੀ ਨਵੀਂ ਹੈਗੀ ਹੈ ਚੈੱਕ ਯੂਅਰ ਬਲੀਪਿੰਗ ਸਮੋਕ ਅਲਾਰਮ, ਇਸ ਮੁਹਿੰਮ ਦਾ ਮੁੱਖ ਮਕਸਦ ਕੀ ਹੈਗਾ?
7: ਇਹ ਜੀ ਇੱਕ ਸੁਰੱਖਿਆ ਮੁਹਿੰਮ ਹੈ ਜੋ ਕਿ 20 ਸਾਲ ਪਹਿਲਾਂ ਤੋਂ ਲਾਗੂ ਕਾਨੂੰਨ ਮੁਤਾਬਕ ਘਰਾਂ ਵਿੱਚ ਸਮੋਕ ਅਲਾਰਮ ਦੇ ਜ਼ਰੂਰੀ ਹੋਣ ਬਾਰੇ ਲੋਕਾਂ ਨੂੰ ਜਾਗਰੂਕ ਕਰਦੀ ਹੈ। ਇਹ ਲੋਕਾਂ ਨੂੰ ਘਰਾਂ ਵਿੱਚ ਲੱਗੇ ਸਮੋਕ ਅਲਾਰਮ ਦੀ ਅਹਿਮੀਅਤ ਬਾਰੇ ਵੀ ਯਾਦ ਕਰਵਾਉਂਦੀ ਹੈ, ਜੋ ਕਿ ਤੁਹਾਡੇ ਘਰ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ। ਹੁਣ ਗੱਲ ਕਰੀਏ, ਬੀਤੇ ਸਾਲ ਤਕਰੀਬਨ 3900 ਘਰੇਲੂ ਅੱਗਾਂ ਵਿੱਚੋਂ ਕਰੀਬ 45% ਘਰਾਂ ਵਿੱਚ ਸਮੋਕ ਅਲਾਰਮ ਦਾ ਨਾ ਹੋਣਾ ਹੀ ਜ਼ਿਆਦਾ ਨੁਕਸਾਨ ਦਾ ਕਾਰਨ ਬਣਿਆ। ਤੇ ਇਸ ਮੁਹਿੰਮ ਦਾ ਇੱਕੋ ਇੱਕ ਮਕਸਦ ਲੋਕਾਂ ਨੂੰ ਕੇਵਲ ਜਾਗਰੂਕ ਕਰਨਾ ਤੇ ਕਾਨੂੰਨੀ ਤੌਰ ਤੇ ਲਾਗਤ ਜ਼ਿੰਮੇਵਾਰੀ ਜਾਣੀ ਕਿ ਸਮੋਕ ਅਲਾਰਮ ਦਾ ਘਰ ਵਿੱਚ ਹੋਣਾ ਤੇ ਇਸ ਦੀ ਅਹਿਮੀਅਤ ਬਾਰੇ ਜਾਣੂ ਕਰਾਉਣਾ।
4: ਤੇ ਜਿਵੇਂ ਆਪਣੇ ਨਵੇਂ ਘਰ ਬਣਦੇ ਅੱਜ ਕੱਲ੍ਹ, ਉਹਨਾਂ ਵਿੱਚ ਤਾਂ ਸਮੋਕ ਅਲਾਰਮ ਵਗੈਰਾ ਇੰਸਪੈਕਸ਼ਨ ਹੁੰਦੀ ਹੈ ਪ੍ਰੋਪਰ, ਉਹ ਲੋਕੇਸ਼ਨ ਵਗੈਰਾ ਡਿਸਾਈਡ ਕੀਤੀ ਜਾਂਦੀ ਹੈ, ਠੀਕ ਤਰੀਕੇ ਨਾਲ ਲਗਾਏ ਜਾਂਦੇ ਹੈ। ਪੁਰਾਣੇ ਘਰਾਂ ਦੇ ਵਿੱਚ ਜਿਹੜੇ ਸਮੋਕ ਅਲਾਰਮ ਲੱਗੇ ਹੁੰਦੇ ਸੀ, ਉਹ ਕਈ ਵਾਰੀ ਸ਼ਾਇਦ ਹੋ ਸਕਦਾ ਠੀਕ ਤਰ੍ਹਾਂ ਕੰਮ ਨਾ ਕਰਦੇ ਹੋਣ ਜਾਂ ਲੋਕੇਸ਼ਨ ਠੀਕ ਨਾ ਹੋਵੇ, ਉਹਨੂੰ ਫਿਰ ਕਿਵੇਂ ਅਸੀਂ ਰੈਕਟੀਫਾਈ ਕਰ ਸਕਦੇ ਹਾਂ?
7: ਦੇਖੋ, ਜੋ ਪੁਰਾਣੇ ਆਪਣੇ ਐਸਟੈਬਲਿਸ਼ਮੈਂਟਸ ਨੇ ਉਹਨਾਂ ਵਿੱਚ ਵੀ ਕਈਆਂ ਦੇ ਵਿੱਚ ਤੇ ਫਾਰਮ ਅਲਾਰਮ ਹੈ ਨਹੀਂ, ਉਹ ਕਈਆਂ ਦੇ ਵਿੱਚ ਲੱਗੇ ਹੋਏ ਨੇ ਤੇ ਜੇ ਉਹਨਾਂ ਨੂੰ ਆਪਾਂ ਚੈੱਕ ਨਹੀਂ ਕਰ ਪਾਉਂਦੇ। ਸਾਨੂੰ ਪਤਾ ਜ਼ਰੂਰ ਹੈ ਕਿ ਸਾਡੇ ਘਰ ਦੇ ਵਿੱਚ ਅਲਾਰਮ ਹੈ, ਪਰ ਅਸੀਂ ਕਦੇ ਉਹਨੂੰ ਚੈੱਕ ਹੀ ਨਹੀਂ ਕੀਤਾ, ਟੈਸਟ ਹੀ ਨਹੀਂ ਕੀਤਾ ਵੀ ਉਹਦੀ ਬੈਟਰੀ ਠੀਕ ਹੈ ਜਾਂ ਉਹ ਫੁੱਲੀ ਕਨੈਕਟਡ ਹੈ ਜਾਂ ਨਹੀਂ, ਹੈ ਨਾ ਜੀ? ਤੇ ਜੇ ਅੱਜ ਆਪਾਂ ਇਸ ਮੁਹਿੰਮ ਦੀ ਗੱਲ ਕਰੀਏ, ਇਹਦੇ ਮਕਸਦ ਇਹੀ ਹੈ ਕਿ 20 ਸਾਲ ਪਹਿਲੇ ਨਿਊ ਸਾਊਥ ਵੇਲਸ ਦੇ ਵਿੱਚ ਇੱਕ ਘਟਨਾ ਤੋਂ ਬਾਅਦ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ ਕਿ ਹਰੇਕ ਘਰ ਦੇ ਵਿੱਚ ਜਿੱਥੇ ਕੋਈ ਵੀ ਰਹਿ ਰਿਹਾ ਉਹਦੇ ਵਿੱਚ ਸਮੋਕ ਅਲਾਰਮ ਹੋਣਾ ਬਹੁਤ ਜ਼ਰੂਰੀ ਹੈ। ਤੇ ਜੇ ਆਪਾਂ ਇਹ ਗੱਲ ਕਰੀਏ ਕਿ ਇੰਸ਼ੋਰੈਂਸ ਪੱਖੋਂ ਵੀ ਸਭ ਤੋਂ ਪਹਿਲੀ ਜੇ ਆਪਾਂ ਕਹਾਂਗੇ ਬੁਨਿਆਦੀ ਜ਼ਰੂਰਤ ਹੈ ਤਾਂ ਇਹੀ ਹੈ ਕਿ ਉਹ ਤੁਹਾਡੇ ਘਰ ਦੇ ਵਿੱਚ ਸਮੋਕ ਅਲਾਰਮ ਉਸ ਵੇਲੇ ਸੀਗਾ ਜਾਂ ਨਹੀਂ ਸੀ।
4: ਤੇ ਜਿਵੇਂ ਕਹਿੰਦੇ ਕਿ ਹਰ ਸਮੋਕ ਅਲਾਰਮ ਨੂੰ ਵੀ 10 ਸਾਲ ਬਾਅਦ ਬਦਲਣਾ ਚਾਹੀਦਾ ਹੈ, ਤੇ ਉਹਨੂੰ 6 ਮਹੀਨੇ ਬਾਅਦ ਸਾਫ਼ ਸਫਾਈ ਵੀ ਕਰਨੀ ਚਾਹੀਦੀ ਹੈ, ਇਹ ਕੋਈ ਮਾਹਰ ਹੀ ਕਰ ਸਕਦਾ ਜਾਂ ਜਿਹੜੇ ਉੱਥੇ ਰਹਿ ਰਹੇ ਹੁੰਦੇ ਆ ਜਿਵੇਂ ਆਪਣਾ ਘਰ ਹੈਗਾ ਅਸੀਂ ਆਪ ਹੀ ਖੁਦ ਵੀ ਕਰ ਸਕਦੇ ਹਾਂ?
7: ਦੇਖੋ, ਇਹ ਖੁਦ ਵੀ ਚੈੱਕ ਕੀਤਾ ਜਾ ਸਕਦਾ ਹੈ। ਜੇ ਆਪਾਂ ਗੱਲ ਕਰੀਏ ਤੇ ਆਪਣੇ ਪਹਿਲੇ ਮੌਤ ਤੇ ਜ਼ਿੰਦਗੀ ਦੇ ਫਾਸਲੇ ਨੂੰ ਵੀ ਤੈਅ ਕਰਦਾ ਬਹੁਤ ਗੰਭੀਰਤਾ ਨਾਲ ਜੇ ਉਸਨੂੰ ਲਿਆ ਜਾਏ ਤੇ। ਬਹੁਤ ਲੋਕਾਂ ਨੂੰ ਤਾਂ ਇਸ ਬਾਬਤ ਪੂਰੀ ਜਾਣਕਾਰੀ ਵੀ ਨਹੀਂ ਹੈ। ਤੇ ਮੈਂ ਇਸ ਬਾਬਤ ਇਹੀ ਕਹਾਂਗੇ, ਕੇਵਲ ਕੋਈ ਇੱਕ ਸਲਾਹ ਹੈ ਕਿ ਲੋਕਾਂ ਨੂੰ ਫ੍ਰੀ ਹੋਮ ਫਾਇਰ ਸੇਫਟੀ ਵਿਜ਼ਿਟ ਸੇਵਾ ਜ਼ਰੂਰ ਬੁੱਕ ਕਰਵਾ ਲੈਣੀ ਚਾਹੀਦੀ ਹੈ। ਸਰਕਾਰ ਵੱਲੋਂ ਪ੍ਰਦਾਨ ਇਹ ਯੋਜਨਾ ਤੈਅ ਕਰਦੀ ਹੈ ਕਿ ਤੁਹਾਡੀ ਰਿਹਾਇਸ਼ ਘਰੇਲੂ ਨਿਯਮਾਂ ਮੁਤਾਬਕ ਸੁਰੱਖਿਅਤ ਹੈ, ਸਮੋਕ ਅਲਾਰਮ ਚਾਲੂ ਹਾਲਤ ਵਿੱਚ ਹਨ ਸਮੇਂ, ਅਤੇ ਨਾਲ ਹੀ ਸਾਰੇ ਸੁਰੱਖਿਆ ਮਿਆਰਾਂ ਵੀ ਸੰਪੂਰਨ ਹਨ ਇਹਦੇ ਵਿੱਚ। ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਸ ਦੀ ਇਹ ਉਪਰਾਲਾ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਅਤੇ ਜਾਂਚ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ।
4: ਜੀ ਬਿਲਕੁਲ। ਤੇ ਇਹ ਜਿਹੜਾ ਤੁਸੀਂ ਦੱਸਿਆ ਕਿ ਫ੍ਰੀ ਸਰਵਿਸ ਹੈਗੀ ਹੈ, ਤੇ ਜੇ ਇਸ ਨੂੰ ਬੁੱਕ ਕਰਨਾ ਹੋਵੇ ਉਹਦਾ ਤਰੀਕਾ ਕੀ ਹੈਗਾ?
7: ਬੜਾ ਸਿੰਪਲ ਹੈ ਜੀ। ਜੇ ਆਪਾਂ ਨਿਊ ਸਾਊਥ ਵੇਲਸ ਦੇ ਕਿਤੇ ਵੀ ਰਹਿ ਰਹੇ ਹਾਂ ਤਾਂ ਹਰੇਕ ਜਗ੍ਹਾ ਦੇ ਉੱਤੇ ਫਾਇਰ ਐਂਡ ਰੈਸਕਿਊ ਦਾ ਸਾਰੇ ਨਿਊ ਸਾਊਥ ਵੇਲਸ ਸਟੇਟ ਦੇ ਵਿੱਚ ਬਹੁਤ ਪ੍ਰੋਪਰ ਨੈਟਵਰਕ ਹੈਗਾ। ਆਪਾਂ 000 ਦੇ ਉੱਤੇ ਕਾਲ ਕਰਕੇ ਜਾਂ ਆਪਣੇ ਨਾਲ ਲੱਗਦਾ ਕੋਈ ਵੀ ਸਟੇਸ਼ਨ ਜਿਹੜਾ ਆਪਾਂ ਨੂੰ ਸਾਡੀ ਨਿਗਾਹ ਦੇ ਵਿੱਚ ਹੈਗਾ, ਉੱਥੇ ਜਾ ਕੇ ਉਹਨਾਂ ਨੂੰ ਰਿਕੁਐਸਟ ਕਰਕੇ ਬੁੱਕ ਕਰ ਸਕਦੇ ਹਾਂ। ਅਮਲਾ ਬਕਾਇਦਾ ਆਪਣੇ ਘਰ ਆ ਕੇ ਪ੍ਰੋਪਰ ਸਾਰੀ ਚੈਕਿੰਗ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਪਰ ਸਾਰਾ ਦੇਖ ਕੇ ਦੱਸ ਕੇ ਜਾਂਦੇ ਨੇ ਸਮੋਕ ਅਲਾਰਮ ਘਰ ਵਿੱਚ ਲੱਗਿਆ ਤਾਂ ਉਹਨੂੰ ਟੈਸਟ ਕਰਦੇ ਨੇ, ਜੇ ਨਹੀਂ ਲੱਗਿਆ ਤਾਂ ਉਸਨੂੰ ਰਿਪਲੇਸ ਵੀ ਕਰ ਸਕਦੇ ਨੇ, ਜੇ ਲੱਗਿਆ ਹੋਇਆ ਠੀਕ ਹਾਲਤ ਵਿੱਚ ਔਰ ਬੈਟਰੀ ਵੀਕ ਹੈ, ਬੈਟਰੀ ਵਗੈਰਾ ਰਿਪਲੇਸ ਕਰਦੇ ਨੇ, ਇਹ ਸਾਰਾ ਕੰਮ ਉਹਨਾਂ ਦੇ ਸਰਵਿਸ ਸੈਂਟਰ ਆਉਂਦਾ ਹੈ ਅਤੇ ਕਾਫੀ ਲਾਭਦਾਇਕ ਹੈ। ਮੈਂ ਤਕਰੀਬਨ ਸਲਾਹ ਇਹੀ ਹੈ ਕਿ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਜੀ।
4: ਅਤੇ ਤੁਸੀਂ ਦੱਸਿਆ ਕਿ ਇਹ ਸਰਵਿਸ ਫਰੀ ਹੈਗੀ ਹੈ, ਜਿਵੇਂ ਕੋਈ ਬੈਟਰੀ ਵਗੈਰਾ ਪਾਉਂਦੇ ਆ ਉਹ ਆ ਕੇ ਤਾਂ ਉਹ ਵੀ ਫਰੀ ਹੁੰਦਾ ਜਾਂ ਉਹ ਚਾਰਜ ਕਰਦੇ ਆ?
7: ਨਹੀਂ ਜੀ ਨਹੀਂ, ਇਹ ਸਰਵਿਸ ਸਰਕਾਰ ਤੌਰ ਦੇ ਉੱਤੇ ਬਿਲਕੁਲ ਫਰੀ ਹੈ, ਉਹਦੇ ਵਿੱਚ ਫਾਇਰ ਰੈਸਕਿਊ ਇਸ ਕੰਮ ਦੇ ਵਾਸਤੇ ਪੂਰਾ ਮਾਹਰ ਹੈ।
4: ਅੱਛਾ, ਅਤੇ ਇਹ ਜਿਹੜੀ ਸਰਵਿਸ ਹੈਗੀ ਆ ਔਨਲਾਈਨ ਵੀ ਬੁੱਕ ਕੀਤੀ ਜਾ ਸਕਦੀ ਹੈ ਜਾਂ ਉਹ ਸਟੇਸ਼ਨ 'ਤੇ ਜਾ ਕੇ ਕਰਨੀ ਪਏਗੀ?
7: ਔਨਲਾਈਨ ਵੀ ਹੋ ਸਕਦੀ ਹੈ, ਉੱਥੇ 'ਤੇ ਫਾਰਨ ਰੈਸਕਿਊ ਦੇ ਮੀਡੀਆ ਦੇ ਮੁਤਾਬਕ ਤੁਹਾਡੇ ਕੋਲ ਜੋ ਵੀ ਲਿੰਕ ਤੁਹਾਨੂੰ ਮਿਲ ਜਾਏਗਾ ਤਾਂ ਉਹਦੇ ਮੁਤਾਬਕ ਤੁਸੀਂ ਕਰ ਸਕਦੇ ਹੋ, ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ।
4: ਠੀਕ ਹੈ ਜੀ।
7: ਅਦਰਵਾਈਜ਼ 000 ਦੇ ਉੱਤੇ ਕਾਲ ਕਰਕੇ ਅਤੇ ਉਹਦੇ ਨਾਲ ਤੁਸੀਂ ਹਰ ਹਾਲਤ ਦੇ ਵਿੱਚ ਆਪਣੀ ਸਰਵਿਸ ਬੁੱਕ ਕਰ ਸਕਦੇ ਹੋ। ਔਰ ਆਪਣੇ ਜ਼ਿਆਦਾ ਕਰਕੇ ਤਾਂ ਇਹੀ ਹੁੰਦਾ ਕਿ ਜੇ ਤੁਹਾਡੇ ਨਜ਼ਦੀਕ ਦੇ ਸਟੇਸ਼ਨ ਦੇ ਬਾਰੇ ਆਪਾਂ ਨੂੰ ਜਾਣਕਾਰੀ ਹੈ ਅਤੇ ਉੱਥੇ ਤੱਕ ਫੋਨ ਕਰਕੇ ਉਹਨਾਂ ਨਾਲ ਗੱਲ ਕਰਕੇ ਜਾਂ ਉਹਨਾਂ ਤੱਕ ਖੁਦ ਪਹੁੰਚ ਕੇ ਤੁਸੀਂ ਸਰਵਿਸ ਬੁੱਕ ਕਰ ਸਕਦੇ ਹੋ।
4: ਅਕਸਰ ਦੇਖਣ 'ਚ ਆਉਂਦਾ ਹੈ ਕਿ ਘਰਾਂ ਵਿੱਚ ਜਿਵੇਂ ਆਪਣੇ ਲੋਕ ਹੈਗੇ ਆ ਜਿਹੜੇ ਕਿ ਸਾਊਥ ਏਸ਼ੀਅਨ ਕਮਿਊਨਿਟੀਜ਼ ਤੋਂ ਹੈਗੇ ਆ, ਖਾਸ ਕਰਕੇ ਉਹ ਇਹੋ ਜਿਹੀ ਕੁਕਿੰਗ ਕਰਦੇ ਆ ਘਰਾਂ ਦੇ ਵਿੱਚ ਕਿ ਜਿਹੜਾ ਸਮੋਕ ਅਲਾਰਮ ਹੈ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਬੀਪ ਬੀਪ ਕਰਦਾ ਜਾਂ ਵੱਜ ਜਾਂਦਾ, ਅਲਾਰਮ ਕਰ ਦਿੰਦਾ, ਤਾਂ ਉਹ ਕੀ ਕਰਦੇ ਕਿ ਬੈਟਰੀ ਕੱਢ ਕੇ ਰੱਖ ਦਿੰਦੇ ਆ, ਇਹ ਕਿੰਨਾ ਖਤਰਨਾਕ ਹੋ ਸਕਦਾ ਹੈ?
7: ਮੈਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਜੀ, ਜ਼ਿੰਦਗੀ ਤੇ ਮੌਤ ਦਾ ਫਾਸਲਾ ਤੇ ਕਰਨ ਦੇ ਬਰਾਬਰ
4: ਜੀ,
7: ਸਮੋਕ ਕਰ ਦਾ ਆਪਣੇ ਘਰ ਵਿੱਚ ਚਾਲੂ ਹਾਲਤ ਵਿੱਚ ਨਾ ਹੋਣਾ, ਇਸ ਉਪਕਰਨ ਦਾ ਘਰ ਵਿੱਚ ਨਾ ਹੋਣਾ ਇਹ ਬਹੁਤ ਖਤਰਨਾਕ ਸਾਬਤ ਹੈ, ਜਿਸ ਕਾਰਨ ਘਰ ਵਿੱਚ ਲੱਗੀ ਅੱਗ ਤੋਂ ਮੌਤ ਤੱਕ ਦੇ ਆਸਾਰ ਵੀ ਬਣ ਸਕਦੇ ਹੈ। ਇਹ ਇੱਕ ਸੁਰੱਖਿਆ ਦਾ ਸੰਕੇਤ ਹੀ ਤਾਂ ਹੈ, ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ, ਬਲਕਿ ਸਾਨੂੰ ਸਦਾ ਇਸ ਨੂੰ ਚਾਲੂ ਹਾਲਤ ਵਿੱਚ ਰੱਖਣਾ ਚਾਹੀਦਾ ਹੈ, ਜਿੱਥੇ ਆਪਾਂ ਆਪਣੇ ਆਪ ਦੀ ਘਰ ਬਾਰ ਦੀ ਸਭ ਦੀ ਨਿਗਰਾਨੀ ਰੱਖਦੇ ਹਾਂ ਨਾ ਜੀ, ਉਸ ਦੇ ਨਾਲ ਹੀ ਸਮੋਕ ਅਲਾਰਮ ਦਾ ਵੀ ਹੋਣਾ ਤੇ ਉਸ ਦਾ ਚਾਲੂ ਹਾਲਤ ਵਿੱਚ ਹੋਣਾ ਬਹੁਤ ਜ਼ਰੂਰੀ ਹੈ।
5: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
6: ਸੋ ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ। ਔਰ ਤੁਸੀਂ ਦੱਸੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਪਰੌਂਠੇ ਬਣਾਉਂਦੇ ਹੋਏ, ਫਿਰ ਜਦੋਂ ਅਲਾਰਮ ਵੱਜ ਜਾਂਦਾ ਸੀ ਕਦੇ ਸੈੱਲ ਜਿਹਨੂੰ ਬੈਟਰੀ ਕਹਿੰਦੇ ਨੇ ਕੱਢ ਕੇ ਇੱਦਾਂ ਦੀ ਰੱਖੇ ਸਮੋਕ ਅਲਾਰਮ ਦੇ, ਜੇ ਨਹੀਂ ਰੱਖੇ ਤਾਂ ਵੈਲ ਐਂਡ ਗੁੱਡ, ਅਗਰ ਕੱਢੇ ਸੀ ਤਾਂ ਦੁਬਾਰਾ ਉਹਨੂੰ ਚਾਲੂ ਜ਼ਰੂਰ ਕਰ ਦਿਓ। ਔਰ ਇਸ ਗੱਲਬਾਤ ਦਾ ਅਗਲਾ ਹਿੱਸਾ ਆਪਾਂ ਇੱਕ ਗਾਣੇ ਦੇ ਬ੍ਰੇਕ ਤੋਂ ਬਾਅਦ ਲੈ ਕੇ ਆਵਾਂਗੇ। ਇੱਧਰ ਅਮਰ ਜੀ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਵੀਰੇ, ਬਹੁਤ ਸੋਹਣਾ ਸ਼ੋਅ ਐਜ਼ ਆਲਵੇਜ਼, ਕੀਪ ਅਪ ਦਾ ਗੁੱਡ ਵਰਕ, ਇੰਜੋਏ। ਬਹੁਤ ਬਹੁਤ ਸ਼ੁਕਰੀਆ ਅਮਰ ਜੀ ਸੁਨੇਹਾ ਭੇਜਣ ਦੇ ਲਈ। ਆਓ ਸੁਣਦੇ ਹਾਂ ਜੀ ਹੁਣ ਇੱਕ ਪਿਆਰਾ ਪੰਜਾਬੀ ਗੀਤ।

0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: Your program will resume shortly. You're listening to SBS Audio. We are currently in an ad break. Your program will resume shortly.
4: The Uluru Statement from the Heart एक अजिहा सद्दा है जो ऑस्ट्रेलिया दे संविधान विच आदिवासी अते टॉरस स्ट्रेट आइलैंडर भाईचारे दे लोकां नूं मानता देण दा एक रस्ता दिखाउंदा है। अपनी भाषा विच जाणो sbs.com.au/ulurustatement ते।
5: किसी भी मोबाइल डिवाइस ते शानदार कहानियां मुफ्त सुनो sbs.com.au/punjabi ते जाओ जां हुणे ही SBS रेडियो ऐप डाउनलोड करो।
0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: वेलकम बैक जी, एक बार फिर तो वेलकम बैक, स्वागत स्वागत स्वागत चल रहा है SBS दा पंजाबी रेडियो प्रोग्राम अते मैं हां तुहाडा होस्ट पुनीत टिंगरा। तुहाडे नाल किवें चल रहा है, तुहाडा दिन की खास कर रहे हो? सो वीकेंड भी आने वाला, कल फ्राइडे आ जाना है। किथे किथे घूमण जा रहे हो या फिर देखण जा रहे हो कोई नवी फिल्म? दस सकदे हो 0439799767 ते मैसेज करके। ते स्मोक अलार्म्स दी गलबात चल रही सी कि तुसी कदे बैटरीज तां नहीं कड्डियां अपने स्मोक अलार्मां दीआं, इह वी तुसी दस्सिओ। और फिर इसे ही गलबात दा आओ अगला हिस्सा हुण सुणदे आं।
3: तुसी हो SBS पंजाबी दे नाल।
7: तो जी होम सेफ्टी विजिट हैगी है, फायर फाइटर्स घर आके स्मोक अलार्म्स इंस्टॉल भी कर देंगे, जो मान लो किसी फॉल्टी हैगा, खराब हैगा, वट एवर, उसकी बैटरी नहीं पै सकती हूँ, तो वह नवा लगा देंगे। वह भी वो भी कोई चार्ज करते जो भी फ्री होंगे?
8: नहीं जी, एम पी सिंह जी, होम फायर सेफ्टी विजिट सेवा कोई भी ले सकता है, बिल्कुल फ्री सर्विस है। बहुत ही दोस्ताना सुभाव वाले अग दे माहर लोग तुहाडे घर आके स्मोक अलार्म चेक करेंगे, साफ करेंगे, जरूरत मुताबिक अगर बैटरी की लोड है तो बदलेंगे या फिर नवे भी लगाएंगे।
7: अच्छा, ठीक है जी।
8: फायर फाइटर यानी अग बुझाऊ अमला यह भी निश्चित करेगा कि घर के जरूरत अनुसार फायर अलार्म लगे ने अते निश्चित जगह से भी लगे ने। जेकर जरूरत मुताबिक हो स्मोक अलार्म की जरूरत है तो नवे स्मोक अलार्म भी आप मुहैया करेंगे। रसोई दे लागे साडे कोले अलार्म होना जरूरी है, लेकिन ओसी कई बार अपने बेडरूम तक पहुंच नहीं हुंदी। जे बेडरूम दे नजदीक लग्या होया तां ओह तुहानूं होर भी ज्यादा अलार्म कर सकदा, ते इन्हां चीजां दा ओह आके खुद सेफ्टी विजिट नाल चेक करदे ने
7: जी। तो मैं पिछे जो देख रहा सीगा कि कैंटरबरी बैंकस्टाउन जिहड़ा इलाका हैगा न्यू साउथ वेल्स का, पिछली सर्दी दौरान इत्थे सब तो वध हाउस फायर दर्ज की गईं सीगियां, तो ये की कारण हो सकते भी एक इलाके दे विच इन्ना ज़्यादा वाधा देखने क्यों मिले?
8: सब तो वड्डा कारण यही रहा जी कि घर दे विच स्मोक अलार्म दा चालू हालत विच ना होना। बहुते बारी की होंदा कि घर दे विच अलार्म लग्या जरूर है लेकिन उस चालू हालत विच नहीं सीगा। हुण जे अपने घरां दे विच अलार्म है जरूर है लेकिन आपां उसनूं डिसेबल कर दिता, यानी कि बैटरी लगा दित्ती जां डिसकनैक्ट कर दिता, तो इसका मतलब यह है कि कोई भी अलार्म होएगा तो साडे तक उसकी पहुंच नहीं होएगी, तो उहदे कारण नुकसान ते नुकसान ही है। जे इसे करके जे आपां सेफ्टी मुहिम की गल करिए तो उहदे मुताबिक उसका सब तो वड्डा सुनेहा ही है कि तुहाडे घर दे विच कानूनन तौर दे उत्ते अलार्म होना तो जरूरी है, लेकिन उसनों रिपेयर करना, मेनटेन करना, जो चालू हालत रखने के वास्ते भी ना लगता ही जागरूक किया जा रहा है। कोशिश सारी यही है इस वेल कि हरेक घर के इस चीज़ का होना बहुत जरूरी है। ज्यादा करके अगर मामले जो वधे ने पिछले सालों के, तो सरकार ने यह कि घर के ਅਲਾਰਮ ਨਹੀਂ ਸੀਗਾ ਜੀ।
7: ਸੋ ਕੁੱਲ ਮਿਲਾ ਕੇ ਫਾਇਰ ਅਲਾਰਮ ਜਿਹੜੇ ਹੈਗੇ ਆ ਉਹ ਹੋਣੇ ਬਹੁਤ ਜ਼ਰੂਰੀ ਹੈ ਅਤੇ ਸਹੀ ਥਾਂ 'ਤੇ ਹੋਣੇ ਚਾਹੀਦੇ ਅਤੇ ਕੰਮ ਕਰਦੇ ਹੋਣੇ ਚਾਹੀਦੇ ਹੈਗੇ ਆ।
8: ਜੀ ਹਾਂ ਬਿਲਕੁਲ, ਔਰ ਇਹ ਕਾਨੂੰਨੀ ਤੌਰ 'ਤੇ ਜ਼ਰੂਰੀ ਵੀ ਹੈ।
7: ਜੀ ਜੀ ਜੀ, ਬਹੁਤ ਸੋਹਣੀ ਜਾਣਕਾਰੀ ਦਿੱਤੀ ਤੁਸੀਂ ਜੀ, ਅਤੇ ਜਿਵੇਂ ਕਿ ਸਾਡੇ ਸਰੋਤੇ ਸੁਣਨਗੇ ਅਤੇ ਉਹ ਜਿਹੜੀ ਇਹ ਫਰੀ ਸਰਵਿਸ ਹੈਗੀ ਹੈ ਹੋਮ ਸੇਫਟੀ ਵਿਜ਼ਿਟ ਦਾ ਲਾਭ ਜ਼ਰੂਰ ਲੈਣਗੇ। ਹੋ ਸਕਦਾ ਕਿ ਤੁਹਾਡੇ ਫੋਨ ਜਲਦੀ ਹੀ ਵੱਜਣੇ ਸ਼ੁਰੂ ਹੋ ਜਾਣੇ ਜਦੋਂ ਅਸੀਂ ਪ੍ਰੋਗਰਾਮ ਚਲਾਵਾਂਗੇ ਇਹਨੂੰ, ਅਤੇ ਪੰਜਾਬੀਆਂ 'ਚ ਬਹੁਤ ਸਾਰੇ ਲੋਕ ਸੇਵਾ ਵਾਸਤੇ ਇਹਨੂੰ ਬੁੱਕ ਵੀ ਕਰਨਗੇ। ਤੁਸੀਂ ਚਲਦੇ ਚਲਦੇ
8: ਤੇ ਅਸੀਂ ਸਵਾਗਤ ਕਰਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਜਾਣਕਾਰੀ ਦੇ ਵਾਸਤੇ ਜਾਂ ਕਿਸੇ ਵੀ ਸੇਫਟੀ ਵਿਜ਼ਿਟ ਦੇ ਵਾਸਤੇ ਅਗਰ ਕਿਸੇ ਨੂੰ ਵੀ ਜ਼ਰੂਰਤ ਹੈ ਤਾਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ। ਜਦੋਂ ਵੀ ਕਿਸੇ ਨੂੰ ਵੀ ਜ਼ਰੂਰਤ ਹੈ, ਚਾਹੇ ਆਪਾਂ ਆਪਣੇ ਘਰ ਦੇ ਵਿੱਚ ਹਾਂ, ਚਾਹੇ ਆਪਾਂ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਹਾਂ ਜਿਸ ਦੇ ਵਿੱਚ ਆਪਣੇ ਆਪ ਦੀ ਜਾਂ ਜਾਨ ਮਾਲ ਦੀ ਜ਼ਰੂਰਤ ਦੇ ਵਾਸਤੇ ਸਾਨੂੰ ਸਹੂਲਤ ਦੀ ਜ਼ਰੂਰਤ ਹੈ, ਤਾਂ ਉਹਦੇ ਵਾਸਤੇ ਅਸੀਂ ਤੱਕ ਪਰ।
7: ਅੱਛਾ, ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਕਿਰਾਏਦਾਰ ਹੈਗੇ ਉਹ ਵੀ ਖੁਦ ਵੀ ਬੁੱਕ ਕਰ ਸਕਦੇ ਸੇਵਾ ਨੂੰ, ਜ਼ਰੂਰੀ ਨਹੀਂ ਕਿ ਹਾਊਸ ਹੋਲਡਰ।
8: ਬਿਲਕੁਲ।
7: ਅੱਛਾ ਅੱਛਾ ਜੀ, ਅਤੇ ਚਲਦੇ ਚਲਦੇ ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਅਗੇਨ ਪੁੱਛਾਂਗਾ ਕਿ ਜਿਹੜੇ ਲੋਕ ਖਾਸ ਕਰਕੇ ਜਿਹੜੇ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਜੀ?
8: ਐਮਪੀ ਸਿੰਘ ਜੀ, ਸਾਡਾ ਪੰਜਾਬੀ ਜਾਂ ਏਸ਼ੀਆਈ ਭਾਈਚਾਰੇ ਦੇ ਵਿੱਚ ਘਰਾਂ ਵਿੱਚ ਖਾਣਾ ਪਕਾਉਣ ਦਾ ਤਰੀਕਾ ਕਾਫੀ ਵੱਖਰਾ ਹੈ। ਇੱਥੇ ਤੇਲ ਦਾ ਇਸਤੇਮਾਲ ਤੁਹਾਨੂੰ ਪਤਾ ਹੈ ਤੇ ਹੈ ਹੀ ਹੈ, ਪਰ ਜ਼ਿਆਦਾ ਦੇਰ ਤੇਲ ਜਾਂ ਘਿਓ ਨੂੰ ਗਰਮ ਕਰਨਾ ਜਾਂ ਫਿਰ ਇਸ ਤੋਂ ਉਪਜੇ ਧੂੰਏ ਨੂੰ ਅੱਗ ਦਾ ਰੂਪ ਧਾਰਨ ਕਰਨਾ ਸਾਡੀ ਸੋਚ ਤੋਂ ਬਹੁਤ ਬਾਹਰ ਹੈ। ਤੇ ਆਪਣੇ ਘਰ ਦੇ ਆਲੇ ਦੁਆਲੇ ਘਾਹ ਜਾਂ ਪੱਤਿਆਂ ਦਾ ਜਮ੍ਹਾਂ ਹੋਣਾ ਜਾਂ ਜ਼ਿਆਦਾ ਲੱਕੜ ਦਾ ਹੋਣਾ ਵੀ ਇੱਕ ਸੰਕੇਤ ਹੈ। ਘਰ ਵਿੱਚ ਹਰੇਕ ਸੁੱਖ ਸਹੂਲਤ ਦਾ ਹੋਣਾ ਤੇ ਮਾਣਨਾ ਤਾਂ ਸਾਡਾ ਇੱਕ ਸੁਭਾਅ ਹੈ, ਪਰ ਅਸੀਂ ਉਸਦੇ ਸਹੀ ਇਸਤੇਮਾਲ ਤੋਂ ਕਈ ਵਾਰ ਗੁਰੇਜ਼ ਕਰ ਦਿੰਦੇ ਹਾਂ ਜੀ।
7: ਬਿਲਕੁਲ। ਤੇ
8: ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਹੈ ਕਿ ਕੋਈ ਲੋਕ ਸਮੋਕ ਅਲਾਰਮ ਦੀ ਬੈਟਰੀ ਕੱਢ ਦਿੰਦੇ ਨੇ, ਇਹ ਕੋਈ ਸੁਲਝੇ ਦਿਮਾਗ ਦੀ ਤਕੀਲ ਤੇ ਨਹੀਂ ਹੈ, ਜਦਕਿ ਨੁਕਸਾਨ ਨੂੰ ਖੁਦ ਹੀ ਸੱਦਾ ਦੇਣ ਵਾਲੀ ਗੱਲ ਹੈ। ਤੇ ਸੁਰੱਖਿਆ ਅਲਾਰਮ ਦਾ ਵੱਜਣਾ ਕੋਈ ਰੌਲਾ ਰੱਪਾ ਜਾਂ ਰੁਕਾਵਟ ਨਹੀਂ, ਬਲਕਿ ਇਸ ਇਹ ਇੱਕ ਸੰਕੇਤ ਹੈ ਕਿ ਤੁਹਾਨੂੰ ਸੁਚੇਤ ਹੀ ਕਰਦਾ ਕਿ ਜਿਸ ਨਾਲ ਤੁਸੀਂ ਆਪਣਾ ਕੀਮਤੀ ਘਰ ਜਾਂ ਸਮਾਨ ਜਾਂ ਫਿਰ ਬੇਸ਼ਕੀਮਤੀ ਜਾਨਾਂ ਨੂੰ ਬਚਾ ਸਕਦੇ ਹੋ। ਹਾਂ, ਇਹ ਜ਼ਰੂਰ ਕਹਾਂਗਾ ਕਿ ਅੱਜ ਹੀ ਫਾਇਰ ਰੈਸਕਿਊ ਨੂੰ ਫੋਨ ਕਰਕੇ ਹੋਮ ਫਾਇਰ ਸੇਫਟੀ ਵਿਜ਼ਿਟ ਜ਼ਰੂਰ ਬੁੱਕ ਕਰਵਾ ਲਓ। ਇਹ ਇੱਕ ਫ੍ਰੀ ਸੇਵਾ ਹੈ ਜੋ ਤੁਹਾਡੇ ਘਰ ਅਤੇ ਕੀਮਤੀ ਜਾਨਾਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਦੀ ਹੈ। ਇਹ ਸਰਵਿਸ ਜਿਵੇਂ ਪਹਿਲੇ ਵੀ ਕਿਹਾ ਹੈ ਕਿ ਕਿਰਾਏ ਤੇ ਰਹਿਣ ਵਾਲੇ ਲੋਕਾਂ ਲਈ ਵੀ ਹੈ, ਕੋਈ ਵੀ ਇਸਨੂੰ ਬੁੱਕ ਕਰਵਾ ਸਕਦਾ।
7: ਅਤੇ ਗੁਰਮਿੰਦਰ ਸਿੰਘ ਜੀ, ਜਿਹੜੀਆਂ ਕਾਮਨ ਮਿਸਟੇਕਸ ਹੁੰਦੀਆਂ, ਤੁਸੀਂ ਦੱਸਿਆ ਕਿ ਵੀ ਅਲਾਰਮ ਹੋਣਾ ਚਾਹੀਦਾ, ਠੀਕ ਤਰੀਕੇ ਨਾਲ ਕੰਮ ਕਰਨਾ ਚਾਹੀਦਾ, ਇਸ ਤੋਂ ਇਲਾਵਾ ਜੇ ਮੰਨ ਲਓ ਕਦੇ ਅੱਗ ਲੱਗ ਵੀ ਜਾਂਦੀ ਹੈ ਤਾਂ ਕਿਹੋ ਜਿਹਾ ਲਾਪਰਵਾਹੀਆਂ ਲੋਕ ਵਰਤਦੇ ਹੈ?
8: ਐਮਪੀ ਸਿੰਘ ਜੀ, ਸਭ ਤੋਂ ਵੱਡੀ ਗੱਲ ਤੇ ਬਿਨਾਂ ਆਪਣੀ ਨਿਗਰਾਨੀ ਦੇ ਰਸੋਈ ਦੇ ਉਪਕਰਨਾਂ ਦਾ ਚੱਲਦੇ ਰਹਿਣਾ ਜਾਂ ਫਿਰ ਜਨਸ਼ੀਲ ਪਦਾਰਥ ਤੇਲ ਜਾਂ ਗੈਸ ਆਦਿ ਦਾ ਨਜ਼ਦੀਕ ਹੋਣਾ ਇੱਕ ਬਹੁਤ ਵੱਡੇ ਵਿਸਫੋਟ ਦਾ ਕਾਰਨ ਬਣ ਜਾਂਦਾ ਹੈ। ਕੋਈ ਵੀ ਧਾਤੂ ਦਾ ਬਰਤਨ ਜਾਣੀ ਕਿ ਮੈਟੈਲਿਕ ਆਈਟਮ ਦਾ ਮਾਈਕ੍ਰੋਵੇਵ 'ਚ ਰੱਖਣਾ ਵੀ ਕਰੰਟ ਦੇ ਵਿਸਫੋਟ ਦਾ ਕਾਰਨ ਬਣਦਾ ਹੈ। ਜਾਂ ਫਿਰ ਸਭ ਤੋਂ ਵੱਡੀ ਅਣਗਹਿਲੀ ਤਾਂ ਖਾਣਾ ਪਕਾਉਣ ਸਮੇਂ ਤੇਲ 'ਤੇ ਲੱਗੀ ਅੱਗ ਨੂੰ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕਰਨਾ ਹੀ ਸਭ ਤੋਂ ਜ਼ਿਆਦਾ ਖਤਰਨਾਕ ਸਾਬਤ ਹੁੰਦਾ ਹੈ। ਤੇ ਦੂਸਰਾ ਹੈ ਇਲੈਕਟ੍ਰਿਕ ਬਲੈਂਕਟ ਨੂੰ, ਇਸ ਨੂੰ ਕਦੇ ਫੋਲਡ ਨਾ ਕਰੋ, ਜਦਕਿ ਸਦਾ ਰੋਲ ਕਰਕੇ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਫਿਰ ਸ਼ੋਰਟ ਸਰਕਟ ਹੁੰਦਾ ਤੇ ਸਪਾਰਕ ਤੋਂ ਬਚਿਆ ਜਾ ਸਕਦਾ ਹੈ ਨਾ। ਹਾਂ, ਜ਼ਰੂਰਤ ਤੋਂ ਬਾਅਦ ਇਲੈਕਟ੍ਰਿਕ ਬਲੈਂਕਟ ਨੂੰ ਚਲਦੀ ਹਾਲਤ ਵਿੱਚ ਨਾ ਛੱਡੋ, ਕਿਉਂਕਿ ਇਸਦਾ ਚਲਦਾ ਰੱਖ ਕੇ ਸੋਣਾ ਬਹੁਤ ਹੀ ਘਾਤਕ ਸਿੱਧ ਹੋ ਸਕਦਾ ਹੈ। ਇੱਕ ਬੜਾ ਹੀ ਸਿੰਪਲ ਜਿਹਾ ਇੱਕ ਇਹ ਕੁਐਸਚਨ ਤੁਸੀਂ ਗੱਲ ਕੀਤੀ, ਬਟ ਇਸ ਸਿੰਪਲ ਹੈਬਿਟ ਨੂੰ ਆਪਾਂ ਨੂੰ ਜੋੜ ਲੈਣਾ ਚਾਹੀਦਾ ਆਪਣੇ ਨਾਲ। ਕਾਰਨ ਕੀ ਹੈ ਕਿ ਐਵਰੀ 6 ਮੰਥ ਸਾਡੇ ਕੋਲ ਡੇਲਾਈਟ ਸੇਵਿੰਗ ਦਾ ਟਾਈਮ ਹੁੰਦਾ ਹੈ ਤੇ ਆਪਣੀ ਇੱਕ ਆਦਤ ਹੈ ਆਪਣਾ ਘਰ ਦੇ ਵਿੱਚ ਲੱਗੇ ਅਲਾਰਮ ਕਲੋਕਸ ਜਾਂ ਬੈਟਰੀਜ਼ ਜਾਂ ਉਸਦਾ ਟਾਈਮ ਤੇ ਚੇਂਜ ਕਰਦੇ ਹਾਂ। ਤੇ ਜੇ ਇਸ ਨੂੰ ਸਮੋਕ ਅਲਾਰਮ ਨੂੰ ਚੈੱਕ ਕਰਨਾ ਜਾਂ ਉਸਦੀ ਬੈਟਰੀ ਚੇਂਜ ਕਰਨ ਨੂੰ ਵੀ ਆਪਾਂ ਉਸ ਰੂਟੀਨ ਦੇ ਵਿੱਚ ਐਡ ਕਰ ਲਈਏ ਤਾਂ ਸ਼ਾਇਦ ਇਹ ਸਾਡੇ ਵਾਸਤੇ ਸਦਾ ਵਾਸਤੇ ਇੱਕ ਸੁਖਲ ਦਾ ਸੁਨੇਹਾ ਲੈ ਕੇ ਆ ਸਕਦਾ ਹੈ।
7: ਤੇ ਗੁਰਮਿੰਦਰ ਸਿੰਘ ਜੀ, ਜੇ ਰੱਬ ਨਾ ਕਰੇ ਕਦੇ ਘਰ 'ਚ ਅੱਗ ਲੱਗ ਹੀ ਜਾਂਦੀ ਹੈ ਤਾਂ ਉਸ ਟਾਈਮ ਪਰਿਵਾਰ ਨੂੰ ਤੁਰੰਤ ਕੀ ਕਰਨਾ ਚਾਹੀਦਾ ਹੈ, ਖਾਸ ਕਰਕੇ ਉਹਨਾਂ ਪਰਿਵਾਰਾਂ ਵਿੱਚ ਜਿੱਥੇ ਬੱਚੇ ਅਤੇ ਬਜ਼ੁਰਗ ਰਹਿੰਦੇ ਆ?
8: ਜੀ ਐਮ ਪੀ ਸਿੰਘ ਜੀ, ਸਭ ਤੋਂ ਪਹਿਲੇ ਤਾਂ ਆਪਾਂ ਗੱਲ ਕਰ ਰਹੇ ਆ ਰਹੇ ਹਾਂ ਸਮੋਕ ਅਲਾਰਮ ਦੀ, ਜੇ ਸਮੋਕ ਅਲਾਰਮ ਦੀ ਆਵਾਜ਼ ਨੂੰ ਹਮੇਸ਼ਾ ਗੰਭੀਰਤਾ ਨਾਲ ਲੈਣਾ ਚਾਹੀਦਾ, ਕੋਈ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਬਿਨਾਂ ਕਿਸੇ ਦੇਰੀ ਤੋਂ ਜਲਦੀ ਨਾਲ ਸਭ ਕੁਛ ਪਰਖੋ, ਜੇਕਰ ਅੱਗ ਦਾ ਸੰਕੇਤ ਹੈ ਤਾਂ ਜਲਦੀ ਘਰ ਤੋਂ ਬਾਹਰ ਕਿਸੇ ਸੁਰੱਖਿਅਤ ਸਥਾਨ ਤੇ ਪਹੁੰਚ ਕੇ 000 ਤੇ ਫੋਨ ਕਰਕੇ ਸੁਚੇਤ ਕਰ ਦਿਓ। ਫਾਇਰ ਰੈਸਕਿਊ ਦੀ ਸਰਵਿਸ ਜਲਦੀ ਤੁਹਾਡੇ ਕੋਲ ਪਹੁੰਚ ਕੇ ਤੁਹਾਡੀ ਮਦਦ ਲਈ ਹਾਜ਼ਰ ਹੋ ਸਕਦੀ ਹੈ। ਔਰ ਕਿਸੇ ਵੀ ਹਾਲਾਤ ਦੇ ਵਿੱਚ ਬਚਾਅ ਦੀ ਯੋਜਨਾ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਕੋਲ ਬਿਠਾ ਕੇ ਇਸ ਯੋਜਨਾ ਬਾਰੇ ਗੱਲਬਾਤ ਜ਼ਰੂਰ ਕਰ ਲੈਣੀ ਚਾਹੀਦੀ ਹੈ। ਘਰ ਦੇ ਸਾਰੇ ਨਿਕਾਸ, ਖਾਸ ਕਰਕੇ ਮੁੱਖ ਦਰਵਾਜ਼ਾ ਜਾਂ ਫਿਰ ਬੈਕਡੋਰ ਪਿਛਲੇ ਦਰਵਾਜ਼ੇ ਤੱਕ ਜਾਣ ਦਾ ਰਸਤਾ ਹਮੇਸ਼ਾ ਖੁੱਲ੍ਹਾ ਅਤੇ ਸਾਫ਼ ਹੀ ਰੱਖਣਾ ਚਾਹੀਦਾ ਤਾਂ ਕਿ ਕਿਸੇ ਵਿਪਤਾ ਸਮੇਂ ਅਗਰ ਨਿਕਲਣਾ ਹੈ ਤਾਂ ਰਸਤੇ ਵਿੱਚ ਕੋਈ ਰੁਕਾਵਟ ਨਾ ਆਵੇ। ਘਰ ਦਾ ਹਰੇਕ ਜੀ ਬਚਾਅ ਦੀ ਯੋਜਨਾ ਮੁਤਾਬਕ ਬਾਹਰ ਨਿਕਲਣ ਦੀ ਕੋਸ਼ਿਸ਼ ਤੇ ਕਰੇਗਾ ਹੀ, ਪਰ ਸਭ ਦੇ ਮਿਲਣ ਦੀ ਜਗ੍ਹਾ ਨੂੰ ਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਰਾ ਪਰਿਵਾਰ ਇਕੱਠਾ ਹੋ ਸਕੇ ਇੱਕ ਜਗ੍ਹਾ ਦੇ ਉੱਪਰ।
7: ਜੀ, ਪ੍ਰੋਪਰ ਪਲਾਨ ਹੋਣਾ ਚਾਹੀਦਾ ਇਹਦਾ। ਠੀਕ ਹੈ ਜੀ।
8: ਜੀ ਹਾਂ, ਤੇ ਇੱਕ ਮੈਂ ਹੋਰ ਇਹਦੇ ਵਿੱਚ ਜ਼ਰੂਰ ਤੁਹਾਨੂੰ ਦੱਸਾਂਗਾ ਐਮ ਪੀ ਸਿੰਘ ਜੀ, ਜੇ ਆਪਾਂ ਗੱਲ ਕਰੀਏ ਕਿ ਜੀਵ ਵਿਗਿਆਨ ਦੇ ਮੁਤਾਬਕ ਸੌਣ ਸਮੇਂ ਸੌਣ ਦੀ ਹਾਲਾਤ ਵਿੱਚ ਜਾਣੀ ਸੁੱਤਿਆਂ ਹੋਇਆਂ ਇਨਸਾਨ ਦੀ ਸੁੰਘਣ ਸ਼ਕਤੀ ਬਹੁਤ ਘੱਟ ਕੰਮ ਕਰਦੀ ਹੈ।
7: ਅੱਛਾ।
8: ਇੱਕ ਉੱਚੀ ਆਵਾਜ਼ ਜਾਣੀ ਕਿ ਬੀਪਿੰਗ ਸਮੋਕ ਅਲਾਰਮ ਹੀ ਇੱਕੋ ਇੱਕ ਸੰਕੇਤ ਹੈ ਜੋ ਤੁਹਾਨੂੰ ਨੀਂਦ ਚੋਂ ਉਠਾ ਕੇ ਆਪਣੀ ਜਾਨ ਬਚਾਉਣ ਲਈ ਮਦਦ ਕਰ ਸਕਦਾ, ਜਾਂ ਫਿਰ ਇਹ ਕਹਿ ਲਈਏ ਕਿ ਕਰੋੜਾਂ ਦੇ ਘਰ ਵਿੱਚ ਲੱਗਿਆ ਇੱਕ ਛੋਟਾ ਜਿਹਾ ਉਪਕਰਨ ਸਭ ਕੁਛ ਬਚਾਉਣ ਦੇ ਕਾਬਿਲ ਹੈ। ਇਸ ਨੂੰ ਅਣਗੋਲਿਆਂ ਤੇ ਕਦੇ ਵੀ ਨਹੀਂ ਕਰਨਾ ਚਾਹੀਦਾ। ਆਪਣੇ ਘਰ ਤੋਂ ਵੀ ਕੀਮਤੀ ਹੈ ਆਪਣੀ ਬੇਸ਼ਕੀਮਤੀ ਜਾਨ, ਜਿਸ ਨੂੰ ਅੱਗ ਤੋਂ ਬਚਾਉਣ ਲਈ ਕੇਵਲ ਇੱਕ ਫਾਇਰ ਅਲਾਰਮ ਵਰਦਾਨ ਸਾਬਤ ਹੋ ਜਾਂਦਾ ਹੈ।
7: ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਜਾਨ ਮਾਲ ਦੀ ਬਹੁਤ ਕੀਮਤ ਹੈਗੀ ਹੈ, ਵੈਲਿਊ ਹੈਗੀ ਹੈ ਲਾਈਫ ਦੀ, ਇਸ ਕਰਕੇ ਉਪਰਾਲੇ ਬਹੁਤ ਹੁੰਦੇ ਹੈ ਸਰਕਾਰਾਂ ਵੱਲੋਂ ਵੀ, ਪਰ ਆਮ ਭਾਈਚਾਰੇ ਨੂੰ ਪਤਾ ਨਹੀਂ ਹੁੰਦੇ। ਅੱਜ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ, ਅਤੇ ਧੰਨਵਾਦ ਹੈ ਗੱਲਬਾਤ ਕਰਨ ਵਾਸਤੇ, ਅਤੇ ਅੱਗੇ ਚੱਲ ਕੇ ਤੁਹਾਡੇ ਨਾਲ ਸੰਪਰਕ ਰੱਖਾਂਗੇ ਜੀ।
8: ਬਹੁਤ ਬਹੁਤ ਧੰਨਵਾਦ ਆਪ ਜੀ ਦਾ ਔਰ ਆਪ ਜੀ ਦੇ ਸਹਿਯੋਗ ਦਾ। ਸਾਰੇ ਲੋਕਾਂ ਤੱਕ ਨਿਊ ਸਾਊਥ ਵੇਲਜ਼ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ, ਸਾਡਾ ਇੱਕ ਫਾਰਨ ਰੈਸਕਿਊ ਦਾ ਇੱਕ ਵੱਡਾ ਉਪਰਾਲਾ ਹੈ ਜੇ ਆਪ ਤੇ ਐਸ ਪੀ ਐਸ ਰੇਡੀਓ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚ ਕੇ ਅਸੀਂ ਜਾਨ ਮਾਲ ਦੀ ਰੱਖਿਆ ਕਰਨ ਦੇ ਵਿੱਚ ਕੋਈ ਹਿੱਸਾ ਪਾ ਸਕਦੇ ਹਾਂ ਤਾਂ ਅਸੀਂ ਉਸਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ ਤੁਹਾਡਾ।
7: ਥੈਂਕ ਯੂ ਜੀ।
6: ਸਵਾਗਤ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਔਰ ਇੱਧਰ ਜਾਂਦੇ ਜਾਂਦੇ ਸਾਨੂੰ ਸਿਮਰਨ ਜੀ ਮੈਸੇਜ ਭੇਜਦੇ ਨੇ, ਕਹਿ ਰਹੇ ਨੇ ਹਾਂਜੀ ਪੁਨੀਤ ਜੀ ਬਹੁਤ ਸੋਹਣੀ ਜਾਣਕਾਰੀ ਰਿਗਾਰਡਿੰਗ ਸਮੋਕ ਅਲਾਰਮਸ, ਔਰ ਇਹ ਕ੍ਰਿਕਟ ਦੀ ਗੱਲ ਕਰ ਰਹੇ ਨੇ, ਕਹਿ ਰਹੇ ਨੇ ਬਾਕੀ ਆਪਾਂ ਸੋਚ ਰਹੇ ਹਾਂ ਕਿ ਟੀਮ ਬਦਲ ਲਈਏ, ਹੁਣ ਸਨਰਾਈਜ਼ਰਸ ਹੈਦਰਾਬਾਦ ਵੱਲ ਨੂੰ ਗੱਡੀ ਮੋੜ ਲਈਏ। ਬਿਲਕੁਲ ਜੀ ਕਰ ਸਕਦੇ ਹੋ, ਲੇਕਿਨ ਅਜੇ ਵੀ ਪ੍ਰੋਬੇਬਿਲਟੀ ਦੇ ਹਿਸਾਬ ਦੇ ਨਾਲ ਪੰਜਾਬ ਕਿੰਗਜ਼ ਦੇ ਚਾਂਸ ਤਾਂ ਫਿਰ ਵੀ ਆਰ ਆਰ ਤੋਂ ਬਾਅਦ ਬਣੇ ਹੋਏ ਨੇ, ਲੇਕਿਨ ਅਗਰ ਆਰ ਆਰ ਜਿੱਤ ਜਾਂਦੀ ਹੈ ਆਪਣਾ ਲਾਸਟ ਮੁਕਾਬਲਾ ਤਾਂ ਪੰਜਾਬ ਕਿੰਗਜ਼, ਕੇ ਕੇ ਆਰ ਸੀ, ਐਸ ਕੇ ਡੈਲੀ ਉਹ ਸਦੀਆਂ ਹੀ ਬਾਹਰ ਹੋ ਜਾਣਗੀਆਂ। ਸੋ ਲੈਟਸ ਹੋਪ ਫੋਰ ਦਾ ਬੈਸਟ। ਫਿਲਹਾਲ ਹੁਣ ਸਮਾਂ ਹੋ ਗਿਆ ਜੀ ਇਜਾਜ਼ਤ ਲੈਣ ਦਾ, ਕਰੋ ਇੰਜੋਏ ਜਾਂਦੇ ਜਾਂਦੇ ਕਮਾਲ ਦਾ ਗਾਣਾ, ਅਤੇ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ, ਸੁਣਦੇ ਰਹੋ ਐਸ ਬੀ ਐਸ ਪੰਜਾਬੀ।